ਵਾਲਿਆ ਜਿਸਾ ਮਿਲੇ ਉਸਾਇਆ ਨਚਿਕਲੇ ਚੈ ਅਲਫੀ ਚੈ ਮਿਲੋ ਦਸਾਲਾ ਵਸਤਰ ਸੇ ਤਨ ਕੋ ਢਕਲੇ ਓਣੀ ਹੈ ਬਲ ਵਾਨ ਜਗਤ ਮੈਂ।